ਇਸ਼ਕੋਮ ਅਸਲਾਮ ਵਾਲੇਕੁਮ ਨਮਸਕਾਰਮ ਨਮਸਤੇ ਸਤਿ ਸ਼੍ਰੀ ਅਕਾਲ ਯਾਲੀ ਮਦਦ ਕੇਮ ਛੋ ਕਿੱਦਾਂ ਜੀ ਹਾਊ ਯੂ ਡੂਇੰਗ ਹਾਊ ਯੂ ਵਾਈਬਿੰਗ ਹਾਊ ਯੂ ਚਿਲਿੰਗ ਐਂਡ ਹਾਊ ਆਰ ਯੂ ਸਲੇਇੰਗ ਦਿਸ ਡੇ ਟੂ ਸਲੇ ਔਰ ਨਾਟ ਟੂ ਸਲੇ ਦੈਟਸ ਨਾਟ ਈਵਨ ਅ ਕੁਐਸਚਨ

ਇੱਟ ਖੜਕ ਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ ਇੱਟ ਖੜਕ ਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ।

0: Ustad Rahat Fateh Ali Khan, NRG Arena, 17th October.
1: ਅੱਖ ਮੇਰੀ ਹੱਸ ਦੇਵੇ ਜਦੋਂ ਤੈਨੂੰ ਤੱਕਦਾ ਜਾਨ ਤੋਂ ਵੀ ਜ਼ਿਆਦਾ ਤੂੰ ਪਾਸ ਮੈਨੂੰ ਲੱਗਦਾ.
0: Grab your tickets from Ticketmaster.com starting at $35.
1: ਖਾਲੀ ਹੱਥੋਂ ਕੋ ਹੈ ਤੋਹਫਾ ਤੂੰ ਰੱਬ ਦਾ ਤੇਰੇ ਜੈਸਾ ਹੋਰ ਕੋਈ ਹੋਈ ਨਹੀਂ ਸਕਦਾ.
0: For $500 tickets and up, call Rehan Siddiqui 713-545-4115.

ਇੱਟ ਖੜਕ ਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ ਇੱਟ ਖੜਕ ਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ।

ਇਸ਼ਕੋਮ ਅਸਲਾਮ ਵਾਲੇਕੁਮ ਨਮਸਕਾਰਮ ਨਮਸਤੇ ਸਤਿ ਸ਼੍ਰੀ ਅਕਾਲ ਯਾਲੀ ਮਦਦ ਕੇਮ ਛੋ ਕਿੱਦਾਂ ਜੀ ਹਾਊ ਯੂ ਡੂਇੰਗ ਹਾਊ ਯੂ ਵਾਈਬਿੰਗ ਹਾਊ ਯੂ ਚਿਲਿੰਗ ਐਂਡ ਹਾਊ ਆਰ ਯੂ ਸਲੇਇੰਗ ਦਿਸ ਡੇ ਟੂ ਸਲੇ ਔਰ ਨਾਟ ਟੂ ਸਲੇ ਦੈਟਸ ਨਾਟ ਈਵਨ ਅ ਕੁਐਸਚਨ

ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਦਿਖਾ ਖਾ ਜਾਣ ਰਾਜ਼ੀ ਹੋਵੇ ਪੁੱਲਾ।